ਜੇ ਸਹੀ ਹੂਜ ਚੇ ਤੋ ਇਸ ਮਾਂ ਦੇ ਤੇ ਬਾ ਜੋ ਜੇ ਤਾਨ ਕੋ ਅੰਦੇ ਜੀ ਤਾਨ ਨਾਟ ਐਗ ਨੋ ਹਨਿਸ਼ ਤਮ ਦੇ ਵਸ 1 ਪੀ ਐਗ ਉਂ ਜੀ ਸ਼ਾ ਨੈਚੁਰਲ ਰਿਸੋਰਸ ਡਿਪਾਰਟਮੈਂਟ ਕੇ ਬਾ ਸ਼ੋ ਵੀ ਬਿਤਾ ਦੋਟ ਉਯ ਗੇ ਜੀ ਸ਼ਾ ਦਗਨੀ ਨਿਉ ਆਈ ਹੈ ਅਦ ਦੋ ਗੇ ਜੀ ਸ਼ਾ ਸੇਤ ਮੀ ਗੇਗ ਉਯ ਗੇ ਆਈ ਹੈ ਉਹ ਦੇ ਜੀ ਤਾਨ ਨਾਟ ਉਹ ਹੈ ਕਮਿਊਨਿਟੀ ਹੈਲਥ ਐਂਡ ਫਿਟਨੈਸ ਸੈਂਟਰ ਕੇ ਬਾ ਨਾਟ ਦੇ ਦਨ ਹਾ ਜੇ ਤੇ ਦੋ ਦੇ ਨੋਟ ਕੇ ਬਾ ਨਾ ਸੈਸ਼ਨ ਟੂ ਰਿਵਿਊ ਡਿਪਾਰਟਮੈਂਟਲ ਅਪਡੇਟਸ ਸ਼ਿਸ਼ਨ ਗਾ ਦਮ ਕੇ ਬਾ ਨਿਉ ਜੀ ਸ਼ੂ ਬੇਕ ਸ਼ਟੇ ਗੇ ਸ਼ਿਸ਼ ਬੁਨੀ ਬੀਮ ਨੀ ਸ਼ਬ ਗੇ ਸ਼ਾ ਜੀ ਸ਼ਾ ਬੁਨੀ ਚੇ ਕੇ ਬਾ ਜੀ ਸ਼ੋ ਇਸ ਕੋ ਤਾ ਜੀ ਸ਼ਕਾ ਬੇ ਗੰ ਸੈਨ ਸ਼ਕਾ ਦਾ ਨੋ ਗੇ ਬਾ ਦੇ ਇਹੋ ਗੇ ਬਾ ਦੇਨ ਹਾ ਵਾ ਵਿਲੀ ਜੇ ਹੈਬਜੈਕ ਮੈਮੋਰੀਅਲ ਸਕੂਲ ਦਾ ਗਾ ਸਪਾਟ ਗਾ ਸਪਨ ਸਕਦ ਮਾਸ ਨਾ ਨੋ ਦੇ ਗੇ ਸ਼ਾ ਦਗਨੀਤ ਕੇ ਬਾ ਆਰਟ ਸ਼ੋ ਹੇ ਮਾ ਗਾ ਜਗਤ ਬਨ ਵਾ ਨੋ ਬਾਰਬੀਕਿਊ ਜਗਤ ਗਨੀ ਉਂ ਜੀ ਸ਼ੋ ਗਾ ਜੀ ਸ਼ਾ ਗਾਈ ਨੇ ਵਿਸ਼ ਸ਼ੁ ਬੀ ਦੇ ਬੀ ਹਿਮ ਮਾਈ ਕਦੋਸੀ ਸਪੀਡ ਦੇਨ ਹਾ ਗਾ ਸਪਾ ਦਾ ਹੇ ਜਿਮ ਹਾਈ ਸਕੂਲ ਜਿਮ ਇਚ ਦੇ ਓ ਸੇ ਮਗ ਵਨ ਹੇ ਸ਼ੋ ਵਿਸ਼ ਮਗ ਨੋ ਇਹ ਗੇ ਜਗਤ ਦਾ ਵਾ ਜ਼ਾਨੋ ਨਿਉ ਆਯੋ ਨਿਉ ਗਾ ਮਾਤਾਉ ਸ਼ਟਾ ਦੋ ਦੀ ਬਾਂ ਜੀ ਦਾ ਸਕੂਲ ਵਾ ਸ਼ਿਟ ਸਕਦ ਮੋਗੰਤ ਇਹ ਗੇ ਦੇਨ ਹਾ ਮਿਸ ਟਿਸਨੀ ਐਗਨ ਹੇ ਐਲਡਰਸ ਵੀਕ ਜਿਸ਼ੋਗਾ ਜਿਸ਼ਗਾ ਨਿਸ਼ਟੀ ਸਪੀਤੇ ਐਗਨ ਟੀ ਐਂਡ ਬੈਨਕ ਜਿਸ਼ਾ ਜਿਸ਼ਮ ਸ਼ਮਾਗਨੋ ਦੋ ਦੀ ਬਾਂ ਵਾਂ ਜੀ ਇਹ ਗੇ ਜਗਤ ਨੋ ਗਨ ਹੇ ਸ਼ਟਾ ਬੀ ਦੀ ਬਾਂ ਜੀ ਦਾ Cree Hunters, so then how Mr. Sneeg about Tisha no Cagnod. Eoge, Yanino Shab discussed Giba Wapte, Nishabis, Shabite, and the Mitsunanot, Eoge, the Stan Mazanot, Giba Dan, and how did you snack Giba Diago meet Giba when I got Diddy Nega Diddy Timot Mognod, Mag Diddy Nega Fraud Gainanot, Gibam Sixinanot, and did I Tisha Wapti Wadon, did EEPF and did Japuesot. Eo ge he honoring our hunter celebration de dukti ban he we jika magno dod ki bao jit wan jit ke sha to stman ho dod e gno he ga to ga nit sigma ke sha he buk se tak se ge de ji sha pitet smeg ne Then snaps kicking off about when Hega, Josh Smuggers, Stoshimadi Bam, Egan Hesh, which you got Mangal Doddy Bow and Zitayo, new guy here. Let's get state act now, Simon Hood Gibow and him. And I'm going to head Ugadishagad National Indigenous People's Day, you badger duct in here, you this kind of city, you got Mangal Dodd, who and Nishno discussed the way, Wabagan be some. Eogel, you may have Jishagad there, Nishno big discussed the way, Wabagan be some, Egan or Diamo Jishagad, Jishaduct Giba to the Jogotcha. Not Giba, a nemp no magwenjit kishaud nagno de disha bites and hostlot, he'll get the out new mdatayo galanit de gano, bemit get up. To the out, he'll gay or godosum notes get us, godosum notes shy on you, I own. Set ye am, I know new medium to do nothing then, how medium. Agma go hey, Laura. Brian is not sitting about the Shayam Hayog. New Magostason, no, big yan, no, big stone, nish, nish, nish, no, gdost, big it's a deno stason, you are that they need big and nish, gdost. Ego del dido smisisni, ego dido sneezo di bagasha, jeshons, smson hosa doti bangi den, ego and jishka jishred gibasha, pishteko gibano, I own nominations, and Egnewa here, Usnido, and Niganstad, Usnido, that squad give a gagged just Chagno dot. And me no hey, Abajaya, but Gabbard with them, Sisney, Ego Hegibandi Shagnop, they know the men's mental health month give our Jishra de Chicapano dot, Iba, and a built, and it's good again, Magayo. How did you get the Dobma Dodio? I counseling sessions get about the new Jisha Yim Hadod Gibaway. I'm going to Wayne Rabbit's Ganem Snasod. We were initially on this discussed and Nisha Ganishon. I discussed the way Wabagan be some. We then have Family Resource Center. I get to do the new to get down to get the new Gibanyo. I just send my journal on workshops and the Dakshad Nisha Spit of Dakshad. I can have Mugosha and Abbot Gibadisha Pish Mogno Gibanyo. I can have Laurie Bryant Gidisha. Hanoi Abajada Dos Note Saint Megan. Canadian Firearm Safety Course Gadagan, Egoshashka Pishdel, Egnef Instructor Gabajadad Philip Hedawabno, Eumak Stanley Mianskam. Uyu, I July Bissum, a big study discussed in this. I got here big study spirit Kadosh, the Mistisni Oberge, the Chetia, do they not give on her? And the Dos Note Saint Megan, Egne Emily Wesley, Gidishayim Hano. Sorry, when I've been. Go ahead to the show. I'm Hayog Stanley Mianskam, CTA local administrator. New Magostason, new big, yana no, nishosh, nishosh, kawawishted.
Neil Bigster, it's not any old star soon. Eudel Jabumo, and who had some Marky Hill Stagno, that is the Madonna, do have Bigster sub discussed, Nishaganish no big discussed, or Abagan Bissum, Caroline Judy Shakapio, Gadisha, Caroline Emak Judy Shakapio, blacksmith, and that Dut Cody Bound and now Snidu, the youth conference room each day. So I knew I should say to me, Gerg, Zib, Gibadzio, that how old Jabuk Mogadayog, I knew Pishka Shawa with Madrid, Roy, Dit Nanagon, that's it down or not.